ਗਏ ਗੁਜ਼ਰੇ ਦੌਰ ਦੇ ਯਾਦਾਂ ਹਿੰਨ ਸਾਡੀ ਝੋਕ ਤੇ ਚਿੜੀਆਂ ਗੇਰੇ ਹਨ ਤੇਰੇ ਫੇਰੇ ਹਨ ਗਏ ਗੁਜ਼ਰੇ ਦੌਰ ਦੇ ਯਾਦਾਂ ਹਿੰਨ ਸਾਡੀਆਂ ਝੋਕਾਂ ਤੇ ਚਿੜੀਆਂ ਗੇਰੇ ਹਨ ਤੇਰੇ ਫੇਰੇ ਹਨ ਤੇਰੀ ਝੋਕ ਤੇ ਆਵੰਜ ਮੁੱਕਦੀ ਨਹੀਂ ਇਵੇਂ ਖਿਲਦੇ ਹੱਸਦੇ ਦੇਰੇ ਹਨ ਤੇਰੇ ਫੇਰੇ ਹਨ ਉਹ ਕੰਧਾਂ ਭੂ ਕੇ ਢਹਿ ਗਏ ਹਨ ਜਾਂਦੇ ਰਲ ਕੇ ਰੱਖੇ ਐਰੇ ਹਨ ਤੇਰੇ ਫੇਰੇ ਹਨ ਤੂੰ ਹਾਵੇਂ ਸੈਫੀ ਖੁਸ਼ ਹਾਸੇ ਸੁੱਖ ਝੋਕ ਤੇ ਸ਼ਾਮ ਸਵੇਰੇ ਹਨ ਗਏ ਗੁਜ਼ਰੇ ਦੌਰ ਦੇ ਯਾਦਾਂ ਹਨ ਸਾਰੀ ਝੋਕ ਤੇ ਚਿੜੀਆਂ ਗੇਰੇ ਹਨ ਤੇਰੇ ਫੇਰੇ ਹਨ ਤੇਰੀ ਝੋਕ ਤੇ ਆਵੰਜ ਮੁੱਕਦੀ ਨਹੀਂ ਇਵੇਂ ਖਿਲਦੇ ਹੱਸਦੇ ਦੇਰੇ ਹਨ ਤੇਰੇ ਫੇਰੇ ਹਨ ਉਹ ਕੰਧਾਂ ਭੁਰ ਕੇ ਢਹਿ ਗਈਆਂ ਹਨ ਜਾਂਦੇ ਰੱਖੇ ਰਲ ਕੇ ਐਰੇ ਹਨ ਤੇਰੇ ਫੇਰੇ ਹਨ ਤੂੰ ਹਾਵੇਂ ਸੈਫੀ ਖੁਸ਼ ਹਾਸੇ ਸੁੱਖ ਝੋਕ ਤੇ ਸ਼ਾਮ ਸਵੇਰੇ ਹਨ ਅਸਲਾਮੁਅਲੈਕੁਮ ਪਾਕਿਸਤਾਨ ਅਸਲਾਮੁਅਲੈਕੁਮ ਖੈਬਰ ਪਖਤੂਨਖਵਾ ਅਸਲਾਮੁਅਲੈਕੁਮ ਟਾਂਕ ਸਰਾਇਕੀ ਪ੍ਰੋਗਰਾਮ ਵਾਸਤੇ ਲੋਕ ਗਿਣ ਕੇ ਤੁਹਾਡਾ ਅੱਜ ਦਾ ਮੇਜ਼ਬਾਨ ਤੁਹਾਡਾ ਭਰਾ ਤੁਹਾਡਾ ਦੋਸਤ ਅਸ਼ਰਫ ਜੋਸ਼ੀ ਤੁਹਾਡੀ ਖਿਦਮਤ ਵਿਚ ਹਾਜ਼ਰ ਹੈ ਤੇ ਸਲਾਮ ਅਰਜ਼ ਕਰਦਾ ਸੋਹਣੀ ਦੀਵਾਰ ਜੁਮਾਤੁਲ ਮੁਬਾਰਕ ਦੀ ਉਮੀਦ ਹੈ ਕਿ ਜਿੱਥੇ ਜਿੱਥੇ ਮੇਰੀ ਆਵਾਜ਼ ਵਹਿੰਦੀ ਪਈ ਉਸ ਖੁਸ਼ੀਆਂ ਉੱਥੇ ਘਰ

09638511488 ਸਾਰੇ ਕਾਲ ਨੰਬਰ 09638511488 ਸਾਡੇ ਤੇ ਇਹਦੇ ਨਾਲ ਅੱਜ ਦਾ ਮੌਜੂ ਹੈ ਗਿਬਤ ਕਰਨਾ ਯਾਨੀ ਕਿ ਕਹਿੰਦੇ ਕਣ ਤੇ ਪਿੱਛੂ ਜੇ ਰਹੇ ਅਲਾਵਣਾ ਉਸ ਉੱਤੇ ਆ ਕੇ ਸਾਡੇ ਨਾਲ ਤੁਸੀਂ ਮੁਹੱਬਤ ਵੰਡੇ ਸੋ ਤੇ ਸਾਡੇ ਪ੍ਰੋਗਰਾਮ ਵਿੱਚ ਵੀ ਸਾਡੇ ਪ੍ਰੋਗਰਾਮ ਕੁਝ ਪਸੰਦ ਕਰਨ ਪੈਣ ਸਾਡੇ ਪ੍ਰੋਗਰਾਮ ਕੋ ਪਸੰਦ ਕਰਨ ਪੈਣ ਸਹੀ ਗਰਾ ਕੋ ਜ਼ਿਲ੍ਹਾ ਟਾਂਗ ਤੋਂ ਨਿਮਤੁੱਲਾ ਸਿਆਲ ਮੁਹੰਮਦ ਰਮਜ਼ਾਨ ਸਿਆਲ ਅਤੇ ਇੱਕ ਛੋਟਾ ਜਿਹਾ ਸਿਆਲ ਇਹਨਾਂ ਦੇ ਨਾਲ ਹੈ ਅੱਲਾ ਪਾਕ ਇਹਨਾਂ ਨੂੰ ਖੁਸ਼ ਰੱਖੇ ਦਿਨ ਖੂਬਸੂਰਤ ਪ੍ਰੋਗਰਾਮ ਹੈ ਖੂਬਸੂਰਤ ਆਵਾਜ਼ ਖੂਬਸੂਰਤ ਅੰਦਾਜ਼ ਪ੍ਰੋਗਰਾਮ ਕੋ ਸੁਣਦੇ ਬੈਠੇ ਹੈ ਚਸ ਚ ਬੈਠੇ ਆਪਣੇ ਚੌਂਕ ਚ ਬੈਠੇ ਹੈ ਤੁਹਾਡੇ ਪ੍ਰੋਗਰਾਮ ਦਾ ਜਿਹੜਾ ਹੈ ਇੰਤਜ਼ਾਰ ਹਮੇਸ਼ਾ ਹੁੰਦਾ ਅਦਰ ਮੈਨੇਜਰ ਸਾਹਿਬ ਕੋ ਰਿਕੁਐਸਟ ਹੈ ਕਿ ਪ੍ਰੋਗਰਾਮ ਕੋ ਜਿਹੜਾ ਹੈ 2 ਘੰਟੇ ਕੀਤਾ ਵਣੇ ਤੇ ਇਨਸ਼ਾਅੱਲਾ ਜਿਹੜੇ ਹੈ ਅਗਲੇ ਪ੍ਰੋਗਰਾਮ ਵਿੱਚ ਇੱਕ ਕਾਲ ਆਈ ਕਿ ਪ੍ਰੋਗਰਾਮ ਕੋ 2 ਘੰਟੇ ਕੀਤਾ ਵਣੇ ਤਾਂ ਅਸਾਂ ਜਿਹੜੀ ਦਰਖਾਸਤ ਹੈ ਮੈਨੇਜਰ ਸਾਹਿਬ ਕੋ ਦਿੱਤੀ ਹੈ ਇਨਸ਼ਾਅੱਲਾ ਉਹਨਾਂ ਤੇ ਅਮਲ ਇੱਕ ਵਾਰ ਜ਼ਰੂਰ ਬਿਲ ਜ਼ਰੂਰ ਥੀ ਸੀ ਪ੍ਰੋਗਰਾਮ ਵਿੱਚ ਕਾਲ ਕਰਨ ਦਾ ਮੁਹੱਬਤ ਵੰਡਾਵਣ ਦਾ ਬਹੁਤ ਬਹੁਤ ਸ਼ੁਕਰੀਆ ਸਹੀ

ਗਿਬਤ ਦੇ ਰਹੇ ਇੱਕ ਬਹੁਤ ਵੀ ਗੰਦੀ ਚੀਜ਼ ਹੈ ਸੀ ਅਗਰ ਕਹਿੰਦੇ ਵਿੱਚ ਇਹ ਬਿਮਾਰੀ ਆ ਵਜੇ ਨਾ ਤਾਂ ਵੱਤ ਇਹ ਬਹੁ ਔਖਰੀ ਦੀ ਕੋਸ਼ਿਸ਼ ਕਰੇ ਸੋ ਤੇ ਗਿਬਤ ਕੁ ਜੇ ਰਹੇ ਖਤਮ ਕਰੇ ਸੋ ਆਪਣੇ ਅੰਦਰੋਂ ਕੌਣ ਕੌਣ ਹੈ ਜਿਹੜਾ ਗਿਬਤ ਕੋ ਖਤਮ ਕਰੇ ਸੀ ਸਾਰੇ ਨਾਲ ਕਾਲ ਤੇ ਆਇਆ ਸੀ 9638511488 ਪ੍ਰੋਗਰਾਮ ਦਾ ਟਾਈਮ ਵੀ ਹੌਲੇ ਹੌਲੇ ਅੱਗੂ ਤੇ ਵਹਿੰਦਾ ਪਈ ਸਹੀ ਜ਼ੀਰੋ 9638511488 ਕਾਲਿੰਗ ਨੰਬਰ ਸਾਡਾ ਇਹਨੂੰ ਤੇ ਆ ਕੇ ਤੁਸੀਂ ਸਾਰੇ ਨਾਲ ਮੁਹੱਬਤਾ ਵੰਡੇ ਸੋ ਸਹੀ